0: ਦਰਿਆ ਰਹਿਣ ਜਜ਼ੀਰੇ ਲੱਗਦੇ ਨੇ।
1: ਇੱਕ ਤਰਫਾ ਪਿਆਰ ਕੀ ਤਾਕਤ ਹੀ ਕੁਛ ਹੋਰ ਹੋਤੀ ਔਰ ਰਿਸ਼ਤੋਂ ਕੀ ਤਰ੍ਹਾਂ ਦੋ ਲੋਕੋ ਮੈਂ ਨਹੀਂ ਪਟਤੇ, ਸਿਰਫ ਮੇਰਾ ਹੱਕ ਹੈ ਇਸਮੇ, ਸਿਰਫ ਮੇਰਾ। ਅਗਰ ਬਾਜ਼ੀ ਇਸ਼ਕ ਕੀ ਬਾਜ਼ੀ ਹੈ ਤੋ ਜੋ ਚਾਹੇ ਲਗਾ ਲਓ, ਡਰ ਕੈਸੇ।
2: Big 106.2, the beat of Bollywood.